0: ਜੀ ਸਾਮੀਨ, ਜ਼ਬੈਦਾ ਅਖਤਰ ਤੇ ਸਾਥੀ ਪੇਸ਼ ਕਰ ਰਿਹਾ ਸੀ ਗੀਤ। ਸਾਮੀਨ, ਐਡਜ਼ ਵੈਕਸੀਨ ਦਾ ਆਲਮੀ ਦਿਹਾੜਾ ਪਹਿਲੀ ਵਾਰੀ 18 ਮਈ 1998 ਈਸਵੀ ਕੋ ਮਨਾਇਆ ਗਿਆ। HIV ਵੈਕਸੀਨ ਆਗਾਹੀ ਦੇ ਦਿਨ ਦਾ ਤਸੱਵਰ ਸਾਬਕ ਅਮਰੀਕੀ ਸਦਰ ਬਿਲ ਕਲਿੰਟਨ ਦੀ ਤਰਫੋਂ 18 ਮਈ 1997 ਕੋ ਮੋਰਗਨ ਸਟੇਟ ਯੂਨੀਵਰਸਿਟੀ ਵਿੱਚ ਦਿੱਤੀ ਗਈ ਇੱਕ ਤਕਰੀਰ ਥੀ ਹੋਇਆ। ਉਸ ਸੁਣ ਮੌਲਿਕ ਬਿਮਾਰੀ ਉੱਤੇ ਕਾਬੂ ਕਰਨੇ ਔਰ ਇਸ ਕੋ ਖਤਮ ਕਰਨੇ ਵਾਸਤੇ ਵੈਕਸੀਨ ਦੀ ਜ਼ਰੂਰਤ ਦਾ ਹਵਾਲਾ ਦਿੱਤਾ ਸਾ। ਇਸ ਦਿਨ ਦਾ ਮਕਸਦ ਹੈਲਥ ਕੇਰੀਅਰ ਵਰਕਰਾਂ ਦੀ ਹੌਸਲਾ ਅਫਜ਼ਾਈ ਕਰਕੇ ਵੈਕਸੀਨ ਦੀ ਤਿਆਰੀ ਕੋ ਤੇਜ਼ ਕਰਨਾ ਹੈ। ਸਾਮੀਨ, ਗੱਲਾਂ ਹੋਰ ਵੀ ਸਾਂਝੀਆਂ ਕਰ ਸਾਂ। ਆਓ ਅੱਗੇ ਇਸੀ ਹਵਾਲੇ ਨਾਲ ਗੱਲਬਾਤ ਸੁਣਦੇ ਹਾਂ। ਮੌਜੂ ਹੈ ਵਰਲਡ ਐਡਸ ਵੈਕਸੀਨ ਡੇ ਤੇ ਗੱਲਬਾਤ ਪੇਸ਼ ਕਰ ਸਨ ਮੁਹੰਮਦ ਇਕਬਾਲ ਖੋਖਰ।
1: ਤਾਰੀਖ ਦੀਆਂ ਸਫ਼ਿਆਂ ਵਿੱਚ ਕੁਝ ਤਿਹੜੇ ਇਹੋ ਜਿਹੇ ਹੁੰਦੇ ਹਨ ਜਿਹੜੇ ਅਸਾਂ ਕੀ ਅਸਾਂ ਦੀਆਂ ਕਾਮਯਾਬੀਆਂ ਯਾਦ ਕਰਾਉਂਦੇ ਹਨ ਅਤੇ ਕੁਝ ਤਿਹੜੇ ਐਸੇ ਹੁੰਦੇ ਹਨ ਜਿਹੜੇ ਅਸਨੇ ਅਧੂਰੀਆਂ ਮੰਜ਼ਿਲਾਂ ਨਾਲ ਪਤਾ ਦਿੰਦੇ ਹਨ। ਅੱਜ 18 ਮਈ ਹੈ, ਵਰਲਡ ਏਡਸ ਵੈਕਸੀਨੇਸ਼ਨ ਡੇ। ਇਹ ਦਿਹਾੜਾ ਉਹਨਾਂ ਲੱਖਾਂ ਲੋਕਾਂ ਦੇ ਨਾਂ ਏ ਜਿਹੜਾ ਇਸ ਮੋਜ਼ੇ ਮਰਜ਼ ਦਾ ਸ਼ਿਕਾਰ ਹੋਏ ਅਤੇ ਉਹਨਾਂ ਹਜ਼ਾਰਾਂ ਮਿਹਨਤੀ ਸਾਇੰਸਦਾਨਾਂ ਦਾ ਨਾਂ ਏ ਜਿਹੜੇ ਲੈਬੋਰਟਰੀਜ਼ ਦੀਆਂ ਰੋਸ਼ਨੀਆਂ ਵਿੱਚ ਇਨਸਾਨੀਅਤ ਕੀ ਬਚਾਉਣ ਵਾਸਤੇ ਢਾਲ ਤਿਆਰ ਕਰ ਰਹੇ ਹਨ। ਸਾਮੀਨ, ਕੀ ਤੁਸੀਂ ਕੀ ਪਤਾ ਹੈ ਕਿ ਇਸ ਦਿਹਾੜੇ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ? ਅੱਜ ਤੋਂ ਤਕਰੀਬਨ 29 ਸਾਲ ਪਹਿਲਾਂ 1957 ਈਸਵੀ ਵਿੱਚ ਅਮਰੀਕਾ ਨੇ ਇਸ ਵਕਤ ਦੇ ਸਦਰ ਬਿਲ ਕਲਿੰਟਨ ਨੇ

0: ਮੋਰਗਨ ਸਟੇਟਸ ਯੂਨੀਵਰਸਿਟੀ ਵਿੱਚ ਇੱਕ ਤਾਰੀਖੀ ਤਕਰੀਰ ਕੀਤੀ। ਇਹਨਾਂ ਆਖਿਆ ਸਾ ਜੇ ਸਾਇੰਸ ਦੇ ਇਸ ਦੌਰ ਵਿੱਚ ਜੇ ਅਸੀਂ ਚੰਦ ਤੱਕਰ ਉੱਪਰ ਸਕਨੇ ਆ ਤੇ ਅਸਾਂ ਏਡਜ਼ ਜਿਹੀ ਬਿਮਾਰੀ ਦੇ ਖਿਲਾਫ ਵੀ ਵੈਕਸੀਨ ਤਿਆਰ ਕਰ ਸਕਨੇ ਆ। ਤਦ ਤੋਂ ਹਰ ਸਾਲ 18 ਮਈ ਕੀ ਇਹ ਤਿਹੜਾ ਮਨਾਇਆ ਜਾਂਦਾ ਹੈ ਤਾਂ ਕਿ ਅਸਾਂ ਇਸ ਵਾਅਦੇ ਕੀ ਤਾਜ਼ਾ ਕਰ ਸਕਾਂ ਕਿ ਜਦ ਤੱਕਰ HIV ਨਾਲ ਮੁਕੰਮਲ ਖਾਤਮਾ ਨਹੀਂ ਹੋ ਸਕਦਾ ਅਸਾਂ ਚੈਨ ਨਾਲ ਨਹੀਂ ਬਹਿਸਾਂ। ਇਹ ਸਿਰਫ ਇੱਕ ਬਿਮਾਰੀ ਨਾ ਤਿਹੜਾ ਨਹੀਂ, ਇਹ ਇਨਸਾਨੀ ਹਿੰਮਤ ਤੇ ਬਹਾਲ ਨਾ ਤਿਹੜਾ ਹੈ। ਅਕਸਰ ਲੋਕ ਪੁੱਛਣੇ ਹਨ ਕਿ ਜਨਾਬ ਕਰੋਨਾ ਨੇ ਵੈਕਸੀਨ ਤੇ ਸਾਲ ਵਿੱਚ ਹੀ ਆਗੇ ਦਿਆ ਸੀ, ਫਿਰ ਏਡਜ਼ ਨੇ ਵੈਕਸੀਨ ਵਿੱਚ ਇੰਨੀਆਂ ਦਿਹਾਈਆਂ ਕਿਉਂ ਲੱਗ ਗਈਆਂ? ਇਹ ਇੱਕ ਬੜਾ ਅਹਿਮ ਸਵਾਲ ਹੈ। ਦੇਖਿਆ ਜੁਲੇ ਤੇ HIV ਨਾ ਵਾਇਰਸ ਇੱਕ ਬਹਿਰੂਪੀਆ ਹੈ। ਇਹ ਇਨਸਾਨੀ ਜਿਸਮ ਵਿੱਚ ਵੜਨਿਆਂ ਹੀ ਆਪਣੀ ਸ਼ਕਲ ਇਤਨੀ ਤੇਜ਼ੀ ਨਾਲ ਬਦਲਦਾ ਹੈ ਕਿ ਸਾਡਾ ਮਦਫਾਨੀ ਨਿਜ਼ਾਮ ਇਸ ਕੀ ਪਹਿਚਾਣ ਹੀ ਨਹੀਂ ਕਰ ਸਕਦਾ। ਪਰ ਮਾਯੂਸ ਹੋਣ ਦੀ ਲੋੜ ਨਹੀਂ। ਹਾਲ ਹੀ ਵਿੱਚ mRNA ਟੈਕਨੋਲੋਜੀ ਅਤੇ ਨਿਊਟ੍ਰਲਾਈਜ਼ਿੰਗ ਐਂਟੀਬੋਡੀਜ਼ ਤੇ ਜਿਹੜਾ ਕੰਮ ਹੋਇਆ ਹੈ, ਇਸ ਸੁਣ ਸਾਇੰਸਦਾਨਾਂ ਕੀ ਇੱਕ ਨਵੀਂ ਰਾਹ ਦਿਖਾ ਲਈਦੀ ਹੈ। ਅਸਾਂ ਇਸ ਮੰਜ਼ਿਲ ਦੇ ਬੜੇ ਨੇੜੇ ਆ ਪਹੁੰਚਦੇ ਹਾਂ ਜਿੱਥੇ ਅਸੀਂ ਇਸ ਵਾਇਰਸ ਕੀ ਚਕਮਾ ਦੇਣ ਵਿੱਚ ਕਾਮਯਾਬ ਹੋ ਜਾਸਾਂ। ਦੋਸਤੋ, ਜਦ ਤੱਕ ਲੈਬੋਰਟਰੀਜ਼ ਵਿੱਚ ਵੈਕਸੀਨ ਨਹੀਂ ਨਿਕਲਣਾ, ਤਦ ਤੱਕਰ ਆਗਾਹੀ ਹੀ ਇਸ ਦਾ ਸਭ ਤੋਂ ਬੜਾ ਵੈਕਸੀਨ ਹੈ। ਅੱਜ ਦੇ ਦਿਹਾੜੇ ਅਸਾਂ ਇਸ ਸਮਾਜੀ ਰਵੱਈਏ ਕੀ ਵੀ ਬਦਲਣਾ ਹੈ ਜਿਹੜਾ ਏਡਜ਼ ਦੇ ਮਰੀਜ਼ਾਂ ਨਾਲ ਜੁੜਿਆ ਹੈ। ਯਾਦ ਰੱਖੋ, ਏਡਜ਼ ਕਿਸੇ ਨਾਲ ਹੱਥ ਮਿਲਾਉਣ, ਨਾਲ ਬਹਿ ਕੇ ਖਾਣਾ ਖਾਣ ਜਾਂ ਨਾਲ ਬਹਿਣ ਨਾਲ ਨਹੀਂ ਫੈਲਦਾ। ਇਹ ਨਫ਼ਰਤ ਨਹੀਂ ਬਿਮਾਰੀ ਨਹੀਂ, ਇਹ ਹਮਦਰਦੀ ਨਹੀਂ ਤਲਬਗਾਰ ਬਿਮਾਰੀ ਹੈ। ਅਸਾਂ ਮਰੀਜ਼ ਨਾਲ ਨਹੀਂ ਮਰਜ਼ ਨਾਲ ਲੜਨਾ ਹੈ। ਜੇ ਤੁਹਾਡੇ ਆਲੇ ਦੁਆਲੇ ਕੋਈ ਇਸ ਬਿਮਾਰੀ ਵਿੱਚ ਮੁਬਤਲਾ ਹੈ ਤੇ ਇਸ ਕੀ ਕੱਲਿਆਂ ਦੇ ਹਨੇਰੇ ਵਿੱਚ ਨਾ ਧਕੇਲੋ, ਬਲਕਿ ਇਸ ਕੀ ਜ਼ਿੰਦਗੀ ਨੀ ਦੌੜ ਵਿੱਚ ਸ਼ਾਮਿਲ ਰੱਖੋ। ਤੁਸਾਡਾ ਇੱਕ ਹਮਦਰਦਾਨਾ ਬੋਲ ਕਿਸੇ ਨੀ ਜ਼ਿੰਦਗੀ ਦੀ ਉਮੀਦ ਬਣ ਸਕਣਾ ਹੈ। ਚੱਲਿਆਂ ਚੱਲਿਆਂ ਬਸ ਇਤਨਾ ਆਖਸਾਂ ਕਿ ਹਰ ਕਾਲੀ ਰਾਤ ਨੀ ਇੱਕ ਸਵੇਰਾ ਹੁੰਦਾ ਹੈ। ਏਡਜ਼ ਵੈਕਸੀਨ ਨੀ ਤਲਾਸ਼, ਨਾ ਇਹ ਲੰਬਾ ਸਫ਼ਰ ਆਪਣੇ ਅੰਜਾਮ ਦੇ ਨੇੜੇ ਹੈ। ਅੱਜ ਅਸਾਂ ਉਹਨਾਂ ਸਾਰਿਆਂ ਰਜ਼ਾਕਾਰਾਂ ਨੀ ਵੀ ਸਲਾਮ ਪੇਸ਼ ਕਰਨੇ ਹਾਂ ਜਿਨ੍ਹਾਂ ਇਸ ਵੈਕਸੀਨ ਦੇ ਟ੍ਰਾਇਲਸ ਵਾਸਤੇ ਆਪਣੇ ਆਪ ਕੋ ਪੇਸ਼ ਕੀਤਾ। ਕਿਆ ਜੇ ਇਹਨਾਂ ਦੀ ਹਿੰਮਤ ਹੀ ਕੱਲ ਨੀ ਨਸਲਾਂ ਨੀ ਹਿਫਾਜ਼ਤ ਹੈ।
1: ਵਰਲਡ ਐਡਸ ਵੈਕਸੀਨ ਡੇ ਗੱਲਬਾਤ ਪੇਸ਼ ਕਰ ਰਿਹਾ ਸੀ ਮੁਹੰਮਦ ਇਕਬਾਲ ਖੋਖਰ। ਸਾਮੀਨ, ਅੱਜ ਇੰਟਰਨੈਸ਼ਨਲ ਮਿਊਜ਼ੀਅਮ ਡੇ ਯਾਨੀ ਆਲਮੀ ਅਜਾਇਬ ਘਰ ਦਾ ਦਿਹਾੜਾ ਮਨਾਇਆ ਜੁਲ ਰਿਹਾ ਹੈ। ਪੂਰੀ ਦੁਨੀਆ ਵਿੱਚ ਹਰ ਸਾਲ ਬੈਨ ਅਲਾਕਵਾਮੀ ਕੌਂਸਲ ਬਰਾਏ ਅਜਾਇਬ ਘਰ ਦੇ ਤਾਵਨ ਨਾਲ 18 ਮਈ ਕੋ ਇਹ ਦਿਨ ਮਨਾਇਆ ਗੈਂਦਾ ਹੈ। ਇਸ ਦਾ ਮਕਸਦ ਬੈਨ ਅਲਾਕਵਾਮੀ ਸਤਹ ਉੱਤੇ ਅਜਾਇਬ ਘਰਾਂ ਦੀ ਅਹਿਮੀਅਤ ਔਰ ਇਸ ਦੇ ਮਾਸ਼ਰੇ ਔਰ ਸਕਾਫਤ ਉੱਤੇ ਅਸਰਾਤ ਦਾ ਸ਼ੂਰ ਉਜਾਗਰ ਕਰਨਾ ਹੈ। ਇਸ ਦਿਨ ਕੋ ਮਨੇਣੇ ਦੀ ਇਬਤਦਾ 1997 ਈਸਵੀ ਵਿੱਚ ਹੋਈ ਆ ਸੀ। ਆਲਮੀ ਯੋਮੇ ਅਜਾਇਬ ਘਰ ਦੀ ਸ਼ਰਾਕਤ ਵਿੱਚ ਆਲਮੀ ਸਤਹ ਉੱਤੇ ਹਰ ਸਾਲ ਵਾਧਾ ਆਉਂਦਾ ਜੁਲਦਾ ਹੈ। ਤੇ ਸਾਮੀਨ, ਅਸਾਂ ਕੋਲ ਕੁਝ ਵੇਲਾ ਬਚਿਆ ਦੇ ਤੇ ਆਓ ਪ੍ਰੋਗਰਾਮ ਦੇ ਆਖਰ ਤੇ ਬੇਗਮ ਜਾਨ ਦੀ ਆਵਾਜ਼ ਵਿੱਚ ਸੁਣਦੇ ਹਾਂ ਇਹ ਲੋਕ ਗੀਤ।

0: ਜੀ ਸਾਮੀਨ, ਬੇਗਮ ਜਾਨ ਦੀ ਇਸ ਪਿਆਰੀ ਜਿਹੀ ਆਵਾਜ਼ ਦੇ ਨਾਲ ਹੀ ਅਸ ਦੇ ਅੱਜ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁਕੰਮਲ ਹੋ ਗਿਆ। ਆਪਣੇ ਮੇਜ਼ਬਾਨ ਖਵਾਜਾ ਪਰਵੇਜ਼ ਔਰ ਪ੍ਰੋਡਿਊਸਰ ਮਾਰੂਫ ਉਨ ਨਿਸਾ ਜੀ ਕੋ ਅਗਲੀ ਮੁਲਾਕਾਤ ਤੁਣੀ ਦਿਓ ਇਜਾਜ਼ਤ। ਅੱਲਾ ਬੇਲੀ।
1: ਸੋਹਣੀ ਨਾ ਪਹਾੜੀ ਪ੍ਰੋਗਰਾਮ ਸਮਾਪਤ ਕਰ ਰਹੇ ਥੇ। ਇਹ ਆਕਾਸ਼ਵਾਣੀ ਸ੍ਰੀਨਗਰ ਹੈ। ਸਫਹਿਰ ਕੇ 4:20 ਹੋ ਰਹੇ ਹੈ। ਆਈਏ ਪਹਾੜੀ ਮੇਂ ਖਬਰੇਂ ਸੁਣਤੇ ਹੈਂ।

ਅਦਾਬ ਇਹ ਆਕਾਸ਼ਵਾਣੀ ਸ੍ਰੀਨਗਰ ਹੈ 4:20 ਮਿੰਟ ਹੋ ਗਏ ਹੁਣ ਤੁਸੀਂ ਸੇਜ ਸ਼ਾਫੀਆ ਬੁਖਾਰੀ ਕੋਲੋਂ ਪਾੜੀ ਖਬਰਨਾਮਾ ਸੁਣੋ ਪਹਿਲਾਂ ਪੇਸ਼ਨ ਕੁਝ ਖਾਸ ਖਬਰਾਂ ਦੀਆਂ ਸੁਰਖੀਆਂ ਅਮਰੀਕੀ ਸਦਰ ਦੀ ਤਾਜ਼ਾ ਵਾਰਨਿੰਗ ਦੀ ਵਜ੍ਹਾ ਨਾਲ ਇਰਾਨ ਔਰ ਅਮਰੀਕਾ ਦੇ ਵਿਚਕਾਰ ਕਸ਼ੀਦਗੀ ਵਿੱਚ ਫਿਰ ਵਾਧਾ ਲੈਫਟਨ ਗਵਰਨਰ ਦੀ ਇਸ ਸਾਲ ਦੀ ਯਾਤਰਾ ਸ਼ੁਰੂ ਹੋਣੇ ਤੋਂ ਪਹਿਲਾਂ ਹੀ ਯਾਤਰੀ ਨਿਵਾਸ ਸ੍ਰੀਨਗਰ ਵਿੱਚ ਸਾਰੇ ਤਾਮੀਰਾਤੀ ਕੰਮਾਂ ਕੋ ਪੂਰਾ ਕਰਨ ਦੀ ਹਿਦਾਇਤ ਜ਼ਿਲ੍ਹਾਈ ਦੇ ਚੰਦ ਦੀ ਓਸੀਗੀ ਈਦ ਉਲ ਅਜ਼ਹਾ 27 ਮਈ ਕੋ ਜੰਮੂ ਕਸ਼ਮੀਰ ਵਿੱਚ ਮੁਰਦਮਸ਼ੁਮਾਰੀ ਵਾਸਤੇ ਪਹਿਲੇ ਮਰਹਲੇ ਦੇ ਤਹਿਤ ਮਕਾਨਾਂ ਕੋ ਦਰਜ ਕਰਨ ਦਾ ਅਮਲ ਜਾਰੀ ਹੁਣ ਖਬਰਾਂ ਤਫਸੀਲ ਨਾਲ ਸੁਣੋ ਅਮਰੀਕਾ ਅਤੇ ਇਰਾਨ ਦੇ ਵਿਚਕਾਰ ਤਹਿਰਾਨ ਵਾਸਤੇ ਟਰੰਪ ਦੀ ਤਾਜ਼ਾ ਵਾਰਨਿੰਗ ਦੀ ਵਜ੍ਹਾ ਨਾਲ ਕਸ਼ੀਦਗੀ ਵੱਧ ਗਈ ਹੈ ਜਦੋਂ ਕਿ ਮਗਰਬੀ ਏਸ਼ੀਆ ਵਿੱਚ ਚੱਲ ਰਹੇ ਕੁਝ ਮਹੀਨਿਆਂ ਦੀ ਬਦਾਮਨੀ ਦੀ ਵਜ੍ਹਾ ਨਾਲ ਜੰਗ ਤੋਂ ਮੁਤਲਕ ਨੁਕਸਾਨ ਦੇ ਮੁਆਵਜ਼ੇ ਪਾਬੰਦੀਆਂ ਵਿੱਚ ਨਰਮੀ ਔਰ ਯੂਰੇ

0: दिया जाएगा और अगर फरार होगा तो लुकआउट सर्कुलर जारी किया जाएगा, एनडीपीएस एक्ट के तहत उसकी चल अचल संपत्ति भी अटैच की जाएगी, बैंक अकाउंट फ्रीज किया जाएगा और उसके खिलाफ फाइनेंशियल इन्वेस्टिगेशन भी प्रारंभ किया जाएगा।
1: इस बिदत बारे भी जम्मू दे मुकीम एक ड्रामा अदाकार नरेश कौल सुन आकाशवाणी न्यूज श्रीनगर दे नाल गल करदे होया आख्या,
2: जो ये ड्रग्स है ये मैं अपने बच्चों से अपील करना चाहूंगा कि ये पहली नंबर तो ये समाज के लिए भी बर्बादी है, अपने सेहत बर्बाद हो जाते हैं, घर बर्बाद हो जाते हैं ड्रग्स के लिए, बच्चे फिर चोरियां करते हैं। मेरा अपील है पेरेंट्स से, समाज से और बच्चों से भी कि इस सब से दूर रहिए और समाज और पेरेंट इसमें मदद कर सकते हैं बच्चों को कि इन बच्चों को कैसे रेस्क्यू किया जाए इस सब ट्रैप्स। जम्मू कश्मीर पुलिस है वो अपनी तरफ से बहुत कोशिश करते हैं और उन्होंने बड़े सारे लोगों को पकड़ा भी है आज तक जो इसमें मुलव्वस हैं।
1: ਇਹ ਖਬਰ ਤੁਸੀਂ ਆਕਾਸ਼ਵਾਣੀ ਸ੍ਰੀਨਗਰ ਤੋਂ ਸੁਣ ਰਹੇ ਹੋ। ਖਬਰਾਂ ਤੁਸੀਂ ਆਕਾਸ਼ਵਾਣੀ ਦੇ ਮੋਬਾਈਲ ਐਪਲੀਕੇਸ਼ਨ ਨਿਊਜ਼ ਆਨ AIR ਔਰ DTH ਤੇ ਵੀ ਸੁਣ ਸਕਦੇ ਹੋ। ਵਜ਼ੀਰ ਆਜ਼ਮ ਨਰਿੰਦਰ ਮੋਦੀ ਇਸ ਮਹੀਨੇ ਦੀ 31 ਤਾਰੀਖ ਕੋ ਆਪਣੇ ਮਹਾਨਾ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਵਿਚ ਮੁਝ ਸਾਰੇ ਮੌਜ਼ਾਂ ਤੇ ਆਵਾਮ ਨਾਲ ਆਪਣੇ ਖਿਆਲ ਸਾਂਝੇ ਕਰਸਣਗੇ। ਆਕਾਸ਼ਵਾਣੀ ਤੇ ਨਸ਼ਰ ਹੋਣ ਵਾਲੇ ਇਸ ਮਹਾਨਾ ਪ੍ਰੋਗਰਾਮ ਦੀ ਈ 174ਵੀਂ ਕਿਸ਼ਤ ਸੀਗੀ। ਇਸ ਪ੍ਰੋਗਰਾਮ ਵਾਸਤੇ ਲੋਕ ਆਪਣੀ ਰਾਏ ਔਰ ਤਾਜਾਵੀਜ਼ ਟੋਲ ਫਰੀ ਨੰਬਰ 7800111800 ਤੇ ਭੇਜ ਸਕਣ। ਤਾਜਾਵੀਜ਼ ਨਰਿੰਦਰ ਮੋਦੀ ਐਪ ਜਾਂ ਮਾਈ ਗੋਵ ਓਪਨ ਫੋਰਮ ਤੇ ਵੀ 29 ਮਈ ਤੱਕ ਭੇਜ ਸਕਦੇ ਨੇ। ਆਮ ਲੋਕ ਇਸ ਮਕਸਦ ਵਾਸਤੇ 1922 ਤੇ ਵੀ ਇੱਕ ਮਿਸ ਕਾਲ ਵੀ ਦੇ ਸਕਦੇ ਨੇ। ਸਾਇੰਸ ਔਰ ਟੈਕਨੋਲੋਜੀ ਦੇ ਵਜ਼ੀਰ ਸਤੀਸ਼ ਸ਼ਰਮਾ ਸੁਨ ਕੱਲ ਅਸ਼ਮੁਕਾਮ ਵਿੱਚ ਸਹੀ ਜ਼ੈਨੁਦੀਨ ਵਲੀ ਰਹਿਮਤੁਲਾਹ ਅਲੈਹ ਦੀ ਜ਼ਿਆਰਤ ਗਾਹ ਦਾ ਦੌਰਾ ਕਰਕੇ ਉੱਥੇ ਤਰੱਕੀਆਤੀ ਕੰਮਾਂ ਦਾ ਜਾਇਜ਼ਾ ਕੀਤਾ। ਉਹਨਾਂ ਸੁਣ ਆਖਿਆ ਕਿ ਹਕੂਮਤ ਸਾਰੇ ਮਜ਼ਹਬੀ ਜਗ੍ਹਾ ਤੇ ਜਦੀਦ ਤਰੀ ਸਹੂਲਤਾਂ ਦੇਣੇ ਔਰ ਸੋਲਰ ਲਾਈਟਸ ਨਸਬ ਕਰਨੇ ਦੀ ਵਾਅਦਾਬੰਦ ਹੈ। ਅਸਤੇ ਅਨੰਤਨਾਗ ਦੇ ਨੁਮਾਇੰਦੇ ਤਸੱਦੁਕ ਰਸ਼ੀਦ ਦੇ ਨਾਲ ਗੱਲਾਂ ਕਰਦੇ ਹੋਇਆ ਉਹਨਾਂ ਸੁਣ ਆਖਿਆ,
3: अपने डिपार्टमेंट की तरफ से जितने भी मंदिर मस्जिद गुरुद्वारे जियारते हैं हर जगह हम लाइट्स प्रदान कर रहे हैं। तो बड़ा जरूरी है अच्छी क्वालिटी की लाइट्स हो जिनकी वारंटी गारंटी अच्छी हो, ब्लेसिंग हमें भी मिलेंगे और जरूरत भी है उसको खूबसूरत बनाने की। डाइवर्सिटी हिंदुस्तान की ताकत है, जम्मू कश्मीर की ताकत है। महात्मा गांधी जी ने बोला था मुझे उम्मीद की किरण जम्मू कश्मीर से दिखती है और ये हमारी खूबसूरती, हर रंग का फूल यहाँ चाहिए। एकता और एक रूपता में अंतर है, हमें एक दूसरे की मदद करनी है। ऊपर वाला तो एक है ना, मैं चाहूंगा कि इससे ऊपर उठकर इंसानियत को फॉलो करो, गरीब जो लोग हैं उनको ऊपर उठाने की कोशिश करो।
1: ਅਵਾਮੀ ਮਸਲਿਆਂ ਤੇ ਮਬਨੀ ਹਫ਼ਤਾਵਾਰ ਪ੍ਰੋਗਰਾਮ ਸ਼ਹਿਰ ਸ਼ਹਿਰ ਮੰਜ਼ਰ ਵਾਸਤੇ ਫੋਨ ਕਾਲਜ਼ ਦੀ ਰਿਕਾਰਡਿੰਗ ਕੱਲ੍ਹ ਸੁਬਹਾ 10:30 ਤੋਂ 12 ਤੱਕ ਫੋਨ ਨੰਬਰ 0194245209 ਤੇ ਸੀਗੀ। ਖਾਸ ਖਾਸ ਖ਼ਬਰਾਂ ਇੱਕ ਵਾਰੀ ਫਿਰ ਸੁਣ ਕਿਨੋ। ਅਮਰੀਕੀ ਸਦਰ ਦੀ ਤਾਜ਼ਾ ਵਾਰਨਿੰਗ ਦੀ ਵਜ੍ਹਾ ਨਾਲ ਇਰਾਨ ਔਰ ਅਮਰੀਕਾ ਦੇ ਵਿਚਕਾਰ ਕੁਸ਼ੀਦਗੀ ਵਿੱਚ ਫਿਰ ਥੁਬਾਦਾ। ਲੈਫਟੀਨੈਂਟ ਗਵਰਨਰ ਦੀ ਇਸ ਸਾਲ ਦੀ ਯਾਤਰਾ ਸ਼ੁਰੂ ਹੋਣੇ ਤੋਂ ਪਹਿਲੇ ਯਾਤਰੀ ਨਿਵਾਸ ਸ੍ਰੀਨਗਰ ਵਿੱਚ ਸਾਰੀ ਤਾਮੀਰਾਤੀ ਕੰਮਾਂ ਕੋ ਪੂਰਾ ਕਰਨੇ ਦੀ ਹਿਦਾਇਤ। ਜ਼ਿਲਾਈ ਦੇ ਚੰਦ ਵਿੱਚ ਉਹ ਸੀਗੀ ਈਦ ਉਲ ਅਜ਼ਹਾ 27 ਮਈ ਕੋ ਔਰ ਜੰਮੂ ਕਸ਼ਮੀਰ ਵਿੱਚ ਮੁਰਦਮਸ਼ੁਮਾਰੀ ਵਾਸਤੇ ਪਹਿਲੇ ਮਰਹਲੇ ਦੇ ਤਹਿਤ ਮੁਕਾਨਾ ਕੋ ਦਰਜ ਕਰਨੇ ਦਾ ਅਮਲ ਜਾਰੀ। ਇਸ ਦੇ ਨਾਲ ਹੀ ਪਾੜੀ ਖ਼ਬਰਾਂ ਦਾ ਇਹ ਬੁਲਟਿਨ ਮੁੱਕ ਗਿਆ। ਅਸਤੇ ਅਗਲੇ ਖ਼ਬਰਾਂ ਦਾ ਬੁਲਟਿਨ ਆਕਾਸ਼ਵਾਣੀ ਸ੍ਰੀਨਗਰ ਤੋਂ ਸ਼ਾਮ 5:50 ਗੋਜਰੀ ਜ਼ਬਾਨ ਵਿੱਚ ਨਸ਼ਰ ਹੋ ਸੀਗਾ। ਦਿਓ ਇਜਾਜ਼ਤ, ਖੁਦਾ ਹਾਫਿਜ਼।

ਜੀ ਸਮਿਨ ਬੇਗਮ ਜਾਨ ਕੀ ਆਵਾਜ਼ ਮਾਮ ਲੋਕ ਗੀਤ ਸੁਣ ਰਿਹਾ ਥਾ ਤੇ ਅੱਗੇ ਥਾਰਿਆ ਵਾਸਤੇ ਇੱਕ ਹੋਰ ਗੀਤ ਲਾ ਕੇ ਰੱਖਿਆ ਹੋਇਆ ਆਵਾਜ਼ ਹੈ ਕਾਬਿਲ ਬੁਖਾਰੀ ਕੀ ਸੁਣ ਲਿਆ।

ਸਪਾਹੀਆਂ ਤੋਂ ਸ੍ਰੀਨਗਰ ਜਾਣ ਵਾਲੀ ਗੱਡੀਆਂ ਦਾ ਇੰਤਨ ਕੱਲ ਸ੍ਰੀਨਗਰ ਸੜਕਾਂ ਤੋਂ ਅੱਗੇ ਵਧਣ ਦੀ ਕੋਈ ਇਜਾਜ਼ਤ ਨਹੀਂ ਸੀ। ਜ਼ਿਲ੍ਹਾ ਹਸਪਤਾਲ ਦਰ ਜਾਣ ਵਾਲੀ ਮੈਡੀਕਲ ਐਮਰਜੈਂਸੀ ਦੀ ਗੱਡੀਆਂ ਮੋਰਨ ਚੌਕ ਤੋਂ ਚੱਲਣ ਦੀ ਇਜਾਜ਼ਤ ਹੋਵੇਗੀ।